0: You were listening to a musical presentation given in the Divine Presence by the students of the Sri Sathya Sai Mirpuri College of Music, Prashanti Nilayam. We now bring you a recital from the Sikh scripture, the Guru Granth Sahib.
1: ਪਹਿਰਾਓ ਮਹੱਲਾ ਪੰਜਵਾਂ ਰੋਵਨਹਾਰੀ ਰੋਜ ਬਨਾਇਆ ਬਲਨ ਬਰਤਨ ਕਉ ਸੰਬੰਧ ਚੇਤੇ ਆਇਆ ਬੂਝ ਬੈਰਾਗ ਕਰੇ ਜੇ ਕੋਏ ਜਨ ਮਰਨ ਫਿਰ ਸੋਗ ਨਾ ਹੋਏ ਵਿਖਿਆ ਕਾ ਸਭ ਧੰਦ ਪਸਾਰ ਵਿਰਲੈ ਕੀ ਨੋ ਨਾਮ ਆਧਾਰ ਰਹਾਓ ਤ੍ਰਿਬਦ ਮਾਇਆ ਰਹੀ ਬਿਆਪ ਜੋ ਲਪਟਾਨੋ ਤੇ ਦੂ ਸੰਤਾਪ ਸੁਖ ਨਾਹੀ ਬਿਨ ਨਾਮ ਤੇ ਆਏ ਨਾਮ ਨਿਧਾਨ ਵਟ ਭਾਗੀ ਪਾਏ ਸਵਾਂਗੀ ਸਿਉ ਜੋ ਮਨ ਦੀ ਜਾਵੈ ਸਵਾਂਗ ਉਤਾਰਿਆ ਫਿਰ ਪਛਤਾਵੈ ਮੇਘ ਕੀ ਛਾਇਆ ਜੈਸੇ ਬਰਤਨ ਹਾਰ ਤੈਸੋ ਪਰਪੰਚ ਮੋਹ ਬੇਕਾਰ ਏਕ ਵਸਤ ਜੇ ਪਾਵੈ ਕੋਏ ਪੂਰਨ ਕਾਜ ਤਾਹੀ ਕਾ ਹੋਏ ਗੁਰਪ੍ਰਸਾਦ ਜਿਨ ਪਾਇਆ ਨਾਮ ਨਾਨਕ ਆਇਆ ਸੋ ਪ੍ਰਵਾਨ ਪਹਿਰੋ ਮਹੱਲਾ ਪੰਜਵਾਂ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਮ ਡਾਨ ਦੈਤ ਨਿੰਦ ਕਉ ਜਾਮ ਸੰਤ ਸੰਗ ਕਰੈ ਜੋ ਬਾਦ ਤਿਨ ਨਿੰਦੈ ਨਾਹੀ ਕੇ ਸਾਧ ਰਹਾਓ ਭਗਤ ਕੀ

निंदक की गत कत हूं नाहे आ बीजा पे ही खाहे चोर जार जुआर दे बुरा अनहोंदा पार निंदक सिर तरा पार ब्रह्म के भगत निर्वैर सो निस्तरै जो पूजै पैर आद पुरख निंदक पोलाया नानक कीर्तना जाए मिटाया पैरो महला पंजवा नाम हमारा बेदर नाद नाम हमारा पूरे काज नाम हमारा पूजा देव नाम हमारा गुरु की सेव गुरपुरे दृढ़ो हर नाम सबते उत्तम हर हर काम रहाओ नाम हमारे मज्जन इशनान नाम हमारे पूर्ण दान नाम लैते सगल पवीत नाम जपत मेरे भाई मीत नाम हमारे सौन संजोग नाम हमारे तृप्त सो भोग नाम हमारे सगले आचार नाम हमारे निर्मल व्यवहार जाके मन वस्या प्रभ एक सगल जना की हर हर टेक मन तन नानक हर गुण गाओ साध संग जिस देवै नाओ भैरव महला पंजवा निरतन काओ तुम देवो तना अनक पाप जाहे निर्मल मना सगल मनोरथ पूर्ण काम भगत अपने कौ देवो नाम सफल सेवा गोपाल राय करण करावन हर स्वामी ताते बिरथा कोई न जाए रहाओ रोगी का प्रभ खंडाओ रोग दुखिए का मिटाओ प्रभ सोग निथामे कहो तुम थान बैठावो दास अपने कहो भक्ति लावो निमाने कहो जो दे तो मान मूड मुग्द होए चतर सुज्ञान सगल पयान कहा पौ नस जन अपने कह हर मन बस पार ब्रह्म प्रभ सुख निधान तत् ज्ञान हर अमृत नाम कर कृपा संत टहल लाए नानक साधु संग समाए भैरव महला पंजवा संत मंडल में हर मन वसै संत मंडल में दुर्त सब नसै संत मंडल में निर्मल रीत संत संग हुए एक प्रीत संत मंडल तहां का नाओ पार ब्रह्म केवल गुण गाओ रहाओ संत मंडल में जन मरण रहे संत मंडल में जम किशु ना कहे संत संग हुए निर्मल बाणी संत मंडल में नाम वखाणी संत मंडल का निचल आसन संत मंडल में पाप विनाशन संत मंडल में निर्मल कथा संत संग हो मैं दुख नसा संत मंडल का नहीं विनाश संत मंडल में हर गुणतास संत मंडल ठाकर विश्राम नानक उत्पोत भगवान पैरव महला पंजवा रोग कवन जा राख आप तिह जन होए न दुख संताप जिस ऊपर प्रभ कृपा करे तिस ऊपर ते काल पर हरे सदा सुखाई हर हर नाम जिस चीत आवै ते सदा सुख होवै निकटना आवै ता कह जाम रहाओ जब एहो नासो तब किने उपाया कवन मूल ते क्या प्रगटाया आपे मारा आप जीवल है अपने भगत का सदा प्रतिपाल है सब किश जानाओ तिसके हाथ प्रभ मेरो अनाथ को नाथ दुख पंजन ता कह नाओ सुख पावे तिसके गुण गाओ सुन स्वामी संतन अरदास जियो प्राण तन तुम रह पास इहो जग तेरा सब तुए ते आए कर कृपा नानक सुख पाए पैरो महला पंजवा तेरी टेक रहा कल माहे तेरी टेक तेरे गुण गाहे तेरी टेक न पोहे काल तेरी टेक बिन सह जंजाल दीन दुनिया तेरी टेक सब मै रविया साहब एक रहाओ तेरी टेक करो आनंद तेरी टेक जपो गुरमंत
तेरी टेक तरिया पौ सागर राखण हार पूरा सुख सागर। तेरी टेक नाही पौ कोए अंतर जामी साचा सोए। तेरी टेक तेरा मन तान इहां उहां तू दीवान। तेरी टेक तेरा प्रवासा सगल ते आवै प्रभ गुणतासा। जप जप आनंद करह तेरे दासा सिमर नानक साचे गुणतासा। पहराओ महला पंजवा प्रथमे छोड़ी पराई निंदा उतर गई सामन की चिंदा। लोभ हो सब कीनो दूर परम बैसनो प्रपे खजूर। ऐसो त्यागी विरला कोए हर हर नाम जपै जन सोए। रहाओ अहं बुद्ध का छोड़िया संग काम क्रोध का उतरिया रंग। नाम ते आए हर हर हरे सात जना कै संग निस्तरे। बैरी मीत होए सम्मान सर्व मैं पूर्ण भगवान। प्रभ की आज्ञा मान सुख पाया गुरपूरे हर नाम दृढ़ाया। कर कृपा जिस राखै आप सोई भगत जपै नाम जाप। मन प्रगास गुरते मत लई कहो नानक तां की पूरी पई। पैरो महला पंजवा सुख नाही बहुते तन खाटे सुख नाही पेखे नित नाटे। सुख नाही बहु देश कमाए सर्व सुखा हर हर गुण गाए। सुख सहज आनंद लहो साध संगत पाइए वडभागी। गुरमुख हर हर नाम कहो रहाओ। बंधन मात पिता सुतबंता बंधन कर्म तर्म हों करता। बंधन काटन हार मन वसै तव सुख पावै निज कर बसै। सब जाचक प्रभ देवन हार गुण निधान बेअंत अपार। जिसनों कर्म करे प्रभ अपना हर हर नाम तिने जन जपना। गुर अपने अगे अरदास कर कृपा पुरख गुणतास। कहो नानक तुमरी सरनाई ज्यो पावे त्यों रखो गुसाई। पैरो महला पंजवा गुरमिल त्याग्यो दूजा पाओ गुरमुख जप्यो हर का नाम। बिसरी चिंत नाम रंग लागा जन्म जन्म का सोया जागा। कर कृपा अपनी सेवा लाए साधु संग सर्व सुख पाए रहाओ। रोग दोख गुर शब्द निवारे नाम औखद मन भीतर सारे। गुर भेटत मन पया आनंद सर्व निदान नाम भगवंत। जन मरण की मिटी जमत्रास साध संगत ऊंद कमल विगास। गुण गावत निचल विश्राम पूर्ण होए सगले काम। दुलभ देह आई परवान सफल होई जप हर हर नाम। कहो नानक प्रभ कृपा करी सास गिरास जपो हर हरी। पैरो महला पंजवा सब ते उच्चा जा का नाओ सदा सदा ताके गुण गाओ। जिस सिमरत सगला दुख जाए सर्व सुख वसै मन आए। सिमर मना तू साचा सोए हलत पलत तुमरी गत होए। रहाओ पुरख निरंजन सृजनहार जी जंत देवै आहार। कोट खते खिन बख्शनहार भगत पाए सदा निस्तार। साचा तन साची वड्याई गुर पूरे ते निश्चलत पाई। कर कृपा जिस रखनहारा तां का सगल मिटै अंधियारा। पार ब्रह्म स्यों लागो ध्यान पूर्ण पूर्ण रहो निर्वाण। भ्रम पाओ मेट मिले गोपाल नानक कहो गुर पहे दयाल। पैरो महला पंजवा जिस सिमरत मन होए प्रगास मिटै कलेस सुख सहज निवास।
ਤਿਸੈ ਪ੍ਰਾਪਤ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵ। ਸਰਬ ਸੁਖਾਂ ਪ੍ਰਭ ਤੇਰੋ ਨਾਮ ਆਠ ਪਹਿਰ ਮੇਰੇ ਮਨ ਗਾਓ ਰਹਾਓ। ਜੋ ਇੱਛੈ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ। ਆਵਣ ਜਾਣ ਰਹੇ ਹਰ ਧਿਆਏ ਭਗਤ ਪਾਏ ਪ੍ਰਭ ਕੀ ਲਿਵਲਾਏ। ਬਿਨਸੇ ਕਾਮ ਕ੍ਰੋਧ ਅਹੰਕਾਰ ਟੂਟੈ ਮਾਇਆ ਮੋਹ ਪਿਆਰ। ਪ੍ਰਭ ਕੀ ਟੇਕ ਰਹੇ ਦਿਨ ਰਾਤ ਪਾਰ ਬ੍ਰਹਮ ਕਰੇ ਜਿਸ ਦਾਤ। ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰਜਾਮੀ। ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸਰਨ ਆਏ। ਪਹਿਰਾਉ ਮਹੱਲਾ ਪੰਜਵਾਂ ਲਾਜ ਮਰੈ ਜੋ ਨਾਮ ਨਾ ਲੇਵੈ ਨਾਮ ਬਿਹੂਨ ਸੁਖੀ ਕਿਉਂ ਸੋਵੈ। ਹਰ ਸਿਮਰਨ ਛਾੜ ਪਰਮ ਗਤ ਚਾਹੈ ਮੂਲ ਬਿਨਾ ਸਾਖਾ ਕਤਿਆ ਹੈ। ਗੁਰ ਗੋਬਿੰਦ ਮੇਰੇ ਮਨ ਧਿਆਏ ਜਨਮ ਜਨਮ ਕੀ ਮੈਲ ਉਤਾਰੈ। ਬੰਧਨ ਕਾਟ ਹਰ ਸੰਗ ਮਿਲਾਏ ਰਹਾਓ। ਤੀਰਥ ਨਾਏ ਕਹਾਂ ਸੁਚ ਸੈਲ ਮਨ ਕੋ ਵਿਆਪੈ ਹੋਮੈ ਮੈਲ। ਕੋਟ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ। ਬਿਨ ਖਾਏ ਬੂਝੈ ਨਹੀਂ ਭੂਖ ਰੋਗ ਜਾਏ ਤਾਂ ਉਤਰੈ ਦੁਖ। ਕਾਮ ਕ੍ਰੋਧ ਲੋਭ ਮੋਹੇ ਵਿਆਪਿਆ ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ। ਧਨ ਧਨ ਸਾਧ ਧਨ ਹਰ ਨਾਉ ਆਠ ਪਹਿਰ ਕੀਰਤਨ ਗੁਣ ਗਾਓ। ਧਨ ਹਰ ਭਗਤ ਧਨ ਕਰਨੈ ਹਾਰ ਸਰਨ ਨਾਨਕ ਪ੍ਰਭ ਪੁਰਖ ਅਪਾਰ। ਪਹਿਰਾਉ ਮਹੱਲਾ ਪੰਜਵਾਂ ਗੁਰ ਸੋ ਪ੍ਰਸੰਨ ਹੋਏ ਪਉ ਗਏ ਨਾਮ ਨਿਰੰਜਨ ਮਨ ਮੈ ਲਏ। ਦੀਨ ਦਿਆਲ ਸਦਾ ਕਿਰਪਾਲ ਬਿਨਸ ਗਏ ਸਗਲੇ ਜੰਜਾਲ। ਸੁਖ ਸਹਿਜ ਆਨੰਦ ਘਨੇ ਸਾਧ ਸੰਗ ਮਿਟੇ ਭੈ ਪਰਮਾ ਅੰਮ੍ਰਿਤ ਹਰ ਹਰ ਰਸਨ ਭਨੇ ਰਹਾਓ। ਚਰਨ ਕਮਲ ਸਿਓ ਲਾਗੋ ਹੇਤ ਖਿਰ ਮੈਂ ਬਿਨਸਿਓ ਮਹਾਂਪ੍ਰੇਤ। ਆਠ ਪਹਿਰ ਹਰ ਹਰ ਜਪ ਜਾਪ ਰੱਖਨਹਾਰ ਗੋਬਿੰਦ ਗੁਰੇ ਆਪ। ਆਪਣੇ ਸੇਵਕ ਉਸਦਾ ਪ੍ਰਤਪਾਰ ਹੈ ਭਗਤ ਜਨਾ ਕੇ ਸਾਸ ਨਿਹਾਰ ਹੈ। ਮਾਨਸ ਕੀ ਕਹੋ ਕੇਤਕ ਬਾਤ ਜਮ ਤੇ ਰਾਖੈ ਦੇ ਕਰ ਹਾਥ। ਨਿਰਮਲ ਸੋਭਾ ਨਿਰਮਲ ਰੀਤ ਪਾਰ ਬ੍ਰਹਮ ਆਇਆ ਮਨ ਚੀਤ। ਕਰ ਕਿਰਪਾ ਗੁਰਦੀਨੋ ਦਾਨ ਨਾਨਕ ਪਾਇਆ ਨਾਮ ਨਿਧਾਨ। ਭੈਰਵ ਮਹੱਲਾ ਪੰਜਵਾਂ ਕਰਨ ਕਾਰਨ ਸਮਰੱਥ ਗੁਰ ਮੇਰਾ ਜੀ ਪ੍ਰਾਣ ਸੁਖਦਾਤਾ ਨੇਰਾ। ਭੈ ਪੰਜਨ ਅਬਨਾਸੀ ਰਾਏ ਦਰਸ਼ਨ ਦੇਖਿਆ ਸਭ ਦੁਖ ਜਾਏ। ਜਤ ਕਤ ਪੇਖੋ ਤੇਰੀ ਸਰਨਾ ਬਲ ਬਲ ਜਾਈ ਸਤਿਗੁਰ ਚਰਨਾ ਰਹਾਓ। ਪੂਰਨ ਕਾਮ ਮਿਲੇ ਗੁਰਦੇਵ ਸਫਲ ਦਾਤਾ ਨਿਰਮਲ ਸੇਵ। ਕਰ ਗਹਿ ਲੀਨੇ ਆਪਣੇ ਦਾਸ ਰਾਮ ਨਾਮ ਰਿਧਿਓ ਨਿਵਾਸ। ਸਦਾ ਆਨੰਦ ਨਾਹੀ ਕੇ ਸੋਗ ਦੁਖ ਦਰਦ ਨਾ ਵਿਆਪੈ ਰੋਗ। ਸਭ ਕਿਛ ਤੇਰਾ ਤੂੰ ਕਰਨੈ ਹਾਰ ਪਾਰ ਬ੍ਰਹਮ ਗੁਰ ਅਗਮ ਅਪਾਰ। ਨਿਰਮਲ ਸੋਭਾ ਅਚਰਜ ਬਾਣੀ ਪਾਰ ਬ੍ਰਹਮ ਪੂਰਨ ਮਨ ਪਾਣੀ। ਜਲ ਥਲ ਮਹੀਅਲ ਰਵਿਆ ਸੋਏ ਨਾਨਕ ਸਭ ਕਿਛ ਪ੍ਰਭ ਤੇ ਹੋਏ। ਪਹਿਰਾਉ ਮਹੱਲਾ ਪੰਜਵਾਂ ਮਨ ਤਨ ਰਾਤਾ ਰਾਮ ਰੰਗ ਚਰਨੇ ਸਰਬ ਮਨੋਰਥ ਪੂਰਨ ਕਰਨੇ। ਆਠ ਪਹਿਰ ਗਾਵਤ ਭਗਵੰਤ ਸਤਿਗੁਰ ਦੀਨੋ ਪੂਰਾ ਮੰਤ। ਸੋ ਵਡਭਾਗੀ ਜਿਸ ਨਾਮ ਪਿਆਰ ਤਿਸਕੈ ਸੰਗ ਤਰੈ ਸੰਸਾਰ ਰਹਾਓ। ਸੋਈ ਗਿਆਨੀ ਜੇ ਸਿਮਰੈ ਏਕ ਸੋ ਤਨਵੰਤਾ ਜਿਸ ਬੁੱਧ ਵਿਵੇਕ। ਸੋ ਕੁਲਵੰਤਾ ਜੇ ਸਿਮਰੈ ਸਵਾਮੀ ਸੋ ਪਤਵੰਤਾ ਜੇ ਆਪ ਪਛਾਨੀ। ਗੁਰਪ੍ਰਸਾਦ ਪਰਮ ਪਦ ਪਾਇਆ ਗੁਣ ਗੋਪਾਲ ਦਿਨ ਰਹਿਣ ਤੇ ਆਇਆ। ਟੂਟੇ ਬੰਧਨ ਪੂਰਨ ਆਸਾ ਹਰ ਕੇ ਚਰਨ ਰਿਦਮਾਹੇ ਨਿਵਾਸਾ। ਕਹੋ ਨਾਨਕ ਜਾ ਕੇ ਪੂਰਨ ਕਰਮਾ ਸੋ ਜਨ ਆਇਆ ਪ੍ਰਭ ਕੀ ਸਰਨਾ।
ਆਪ ਪਵਿੱਤ ਪਾਵਨ ਸਭ ਕੀਨੇ ਰਾਮ ਰਸਾਇਣ ਰਸਨਾ ਚੀਨੇ ਭੈਰੋ ਮਹੱਲਾ ਪੰਜਵਾਂ। ਨਾਮ ਲੈ ਤੋ ਕਿਛ ਬਿਗ ਨਾ ਲਾਗੈ, ਨਾਮ ਸੁਣ ਤੋ ਜਮ ਦੂਰੋਂ ਭਾਗੈ। ਨਾਮ ਲੈ ਤੋ ਸਭ ਦੁਖੈ ਨਾਸ, ਨਾਮ ਜਪਤੋ ਹਰ ਚਰਨ ਨਿਵਾਸ। ਨਿਰਬਿਘਨ ਭਗਤ ਭਜ ਹਰ ਹਰ ਨਾਉ, ਰਸਕ ਰਸਕ ਹਰ ਕੇ ਗੁਣ ਗਾਓ ਰਹਾਓ। ਹਰ ਸਿਮਰਤ ਕਿਸ ਚਾਖ ਨਾ ਜੋ ਹੈ, ਹਰ ਸਿਮਰਤ ਦੈਤ ਦਿਓ ਨਾ ਪੁਹੈ। ਹਰ ਸਿਮਰਤ ਮੋਹ ਮਾਨ ਨਾ ਬਦੈ, ਹਰ ਸਿਮਰਤ ਗਰਭ ਜੋਨ ਨਾ ਰੁਦੈ। ਹਰ ਸਿਮਰਨ ਕੀ ਸਗਲੀ ਬੇਲਾ, ਹਰ ਸਿਮਰਨ ਬਹੁ ਮਾਇ ਅਕੇਲਾ। ਜਾਤ ਅਜਾਤ ਜਪੈ ਜਨ ਕੋਏ, ਜੋ ਜਾਪੈ ਤਿਸਕੀ ਗਤ ਹੋਏ। ਹਰ ਕਾ ਨਾਮ ਜਪੀਐ ਸਾਧ ਸੰਗ, ਹਰ ਕੇ ਨਾਮ ਕਾ ਪੂਰਨ ਰੰਗ। ਨਾਨਕ ਕਉ ਪ੍ਰਭ ਕਿਰਪਾ ਧਾਰ, ਸਾ ਸਾ ਸਰ ਦਿਹੋ ਚਿਤਾਰ। ਪੈਰੋ ਮਹੱਲਾ ਪੰਜਵਾਂ। ਆਪੇ ਸਾਸਤੇ ਆਪੇ ਭੇਦ, ਆਪੇ ਘਟਕਟ ਜਾਣੈ ਭੇਦ। ਜੋਤ ਸਰੂਪ ਜਾਂ ਕੀ ਸਭ ਵੱਥ, ਕਰਨ ਕਾਰਨ ਪੂਰਨ ਸਮਰੱਥ। ਪ੍ਰਭ ਕੀ ਓਟ ਗਹੋ ਮਨ ਮੇਰੇ, ਚਰਨ ਕਮਲ ਗੁਰਮੁਖਿਆ ਰਾਧਾਓ। ਦੁਸ਼ਮਨ ਦੁਖ ਨਾ ਆਵੈ ਨੇਰੇ ਰਹਾਓ। ਆਪੇ ਵਣ ਤ੍ਰਿਣ ਤ੍ਰਿਭਵਨ ਸਾਰ, ਜਾਂ ਕੈ ਸੂਤ ਪਰੋਇਆ ਸੰਸਾਰ। ਆਪੇ ਸਿਵ ਸ਼ਕਤੀ ਸੰਜੋਗੀ, ਆਪ ਨਿਰਬਾਣੀ ਆਪੇ ਭੋਗੀ। ਜਤ ਕਤ ਪੇਖੋ ਤਤ ਤਤ ਸੋਏ, ਤਿਸ ਬਿਨ ਦੂਜਾ ਨਾਹੀ ਕੋਏ। ਸਾਗਰ ਤਰੀਐ ਨਾਮ ਕੈ ਰੰਗ, ਗੁਣ ਗਾਵੈ ਨਾਨਕ ਸਾਧ ਸੰਗ। ਮੁਕਤ ਭੁਗਤ ਜੁਗਤ ਵਸ ਜਾਂ ਕੈ, ਊਣਾ ਨਾਹੀ ਕਿਸ ਜਨਤਾ ਕੈ। ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ, ਨਾਨਕ ਦਾਸ ਸਹੀ ਜਨ ਧੰਨ। ਪਹਿਰਾਓ ਮਹੱਲਾ ਪੰਜਵਾਂ। ਭਗਤਾ ਮਨ ਆਨੰਦ ਗੋਬਿੰਦ, ਅਸਥਿਤ ਭਏ ਬਿਨਸੀ ਸਭ ਚਿੰਦ। ਭੈ ਭ੍ਰਮ ਬਿਨਸ ਗਏ ਖਿਨ ਮਾਹੇ, ਪਾਰ ਬ੍ਰਹਮ ਵਸਿਆ ਮਨ ਆਏ। ਰਾਮ ਰਾਮ ਸੰਤ ਸਦਾ ਸਹਾਏ, ਘਰ ਬਾਹਰ ਨਾਲੇ ਪਰਮੇਸ਼ਰ। ਰਵ ਰਹਿਆ ਪੂਰਨ ਸਭ ਠਾਏ ਰਹਾਓ। ਧਨ ਮਾਲ ਜੋਬਨ ਜੁਗਤ ਗੋਪਾਲ, ਜੀ ਪ੍ਰਾਣ ਨਿਤ ਸੁਖ ਪ੍ਰਤਪਾਲ। ਆਪਣੇ ਦਾਸ ਕਉ ਦੇ ਰਾਖੈ ਹਾਥ, ਨਿਮਖ ਨਾ ਛੋਡੈ ਸਦ ਹੀ ਸਾਥ। ਹਰ ਸਾ ਪ੍ਰੀਤਮ ਅਵਰ ਨਾ ਕੋਏ, ਸਰ ਸਮਾਲੇ ਸਾਚਾ ਸੋਏ। ਮਾਤ ਪਿਤਾ ਸੁਤਬੰਧ ਨਾਰਾਇਣ, ਆਦ ਜੁਗਾਦ ਭਗਤ ਗੁਣ ਗਾਇਣ। ਤਿਸ ਕੀ ਧਾਰ ਪ੍ਰਭ ਕਾ ਮਨ ਜੋਰ, ਏਕ ਬਿਨਾ ਦੂਜਾ ਨਹੀਂ ਹੋਰ। ਨਾਨਕ ਕੈ ਮਨ ਇਹੋ ਪ੍ਰਖਾਰਥ, ਪ੍ਰਭੂ ਹਮਾਰਾ ਸਾਰੇ ਸਵਾਰਥ। ਪਹਿਰੋ ਮਹੱਲਾ ਪੰਜਵਾਂ। ਭੈ ਕਉ ਭਉ ਪੜਿਆ ਸਿਮਰਤ ਹਰ ਨਾਮ, ਸਗਲ ਵਿਆਧ ਮਿਟੀ ਤ੍ਰਿਹ ਗੁਣ ਕੀ। ਦਾਸ ਕੇ ਹੋਏ ਪੂਰਨ ਕਾਮ ਰਹਾਓ। ਹਰ ਕੇ ਲੋਕ ਸਦਾ ਗੁਣ ਗਾਵੈ, ਤਿਨਕੋ ਮਿਲਿਆ ਪੂਰਨ ਧਾਮ। ਜਨ ਕਾ ਦਰਸ ਬਾਂਛੈ ਦਿਨ ਰਾਤੀ, ਹੋਏ ਪੁਨੀਤ ਧਰਮ ਰਾਏ ਜਾਮ। ਕਾਮ ਕ੍ਰੋਧ ਲੋਭ ਮਦ ਨਿੰਦਾ, ਸਾਧ ਸੰਗ ਮਿਟਿਆ ਅਭਿਮਾਨ। ਐਸੇ ਸੰਤ ਭੇਟੈ ਵਡਭਾਗੀ, ਨਾਨਕ ਤਿਨਕੈ ਸਤ ਕੁਰਬਾਨ।

हर के नाम बिना सब झूठ, बिन गुर पूरे मुक्त ना पाई है, साची दरगह सख्त मूठ रहाओ। सोई कुचील कुदरत नहीं जानै, लीपिया थाए ना सुच हर मानै, अंतर मैला बाहर नित होवै, साची दरगह अपनी पत खोवै। माया कारण करै उपाओ, कब न कलै सीधा पाओ, जिन किया तिस चीत ना आणै, कूड़ी कूड़ी मुखो वखाणै। जिसनो कर्म करे करतार, साध संग होए तिस व्यवहार, हर नाम भगत स्यों लागा रंग, कहो नानक तिस जन नहीं भंग। पहरो महला पंजवा, निंदक कहो फिटके संसार, निंदक का झूठा व्यवहार, निंदक का मैला आचार, दास अपने को रखनहार। निंदक मुवा निंदक कै नाल, पार ब्रह्म परमेश्वर जन राखे, निंदक कै सर कड़क्यो काल रहाओ। निंदक का कहया कोई ना मानै, निंदक झूठ बोल पछताने, हाथ पिछोरै सिर तरन लगाहे। निंदक कहो दई छोड़ै ना है, हर का दास किश बुरा ना मांगै, निंदक कहो लागै तुख संगै। बगले ज्यो रया पंख पसार, मुक्ते बोलिया तां कढ़िया बीचार। अंतरजामी करता सोए, हर जन करै सो निचल होए, हर का दास साचा दरबार, जन नानक कहया तत विचार। पहरो महला पंजवा, दोए कर जोर करो अरदास, जियो पिंड तन तिसकी रास, सोई मेरा स्वामी करना हार, कोट बार जाई बलिहार। साधु तूर पुनीत करी, मन के विकार मिटै प्रभ सिमरत, जन्म जन्म की मैल हरी रहाओ। जा कै गृह मैं सगल निदान, जा की सेवा पाई है मान, सगल मनोरथ पूर्ण हार, जी प्राण भगतन आधार। घट घट अंतर सगल प्रगास, जप जप जीवै भगत गुणतास, जा की सेवना बिरथी जाए, मंतन अंतर एक ते आए। गुर उपदेश दया संतोख, नाम निदान निर्मल एहो थोक, कर कृपा लीजै लड़ लाए, चरण कमल नानक नित्य आए। पहरो महला पंजवा, सतगुर अपने सुनी अरदास, कार्ज आया सगला रास, मानता ने अंतर प्रभु ते आया, गुर पूरे डर सगल चुकाया। सब ते वड समर्थ गुरदेव, सब सुख पाई तिसकी सेव रहाओ। जा का किया सब किश होए, तिसका अमर न मेटै कोए, पार ब्रह्म परमेश्वर अनूप, सफल मूर्त गुर तिसका रूप। जा कै अंतर बसै हर नाम, जो जो पेखै सो ब्रह्म ज्ञान। बीस बिसोए जा कै मन प्रगास, तिस जन कै पार ब्रह्म का निवास। तिस गुर कौ सद करी नमस्कार, तिस गुर कौ सद जाऊं बलिहार। सतगुर के चरण तोए तोए पीवा, गुर नानक जप जप सद जीवा। राग भैरव महला पंजवा, पड़ताल कर तीजा, एको अंकार सतगुर प्रसाद। परत पाल प्रभ कृपाल, कवन गुण गनी अनक रंग, बहुत रंग सर्ब को तनी रहाओ। अनक ज्ञान अनक ध्यान, अनक जाप जाप ताप, अनक गुणत तुंत ललत, अनक धार मुनि, अनक नाद अनक बाज, निमख निमख अनक स्वाद, अनक दोख अनक रोग, मिटै जस सुनी नानक से व्यापार। देव तटै खटै बर्त पूजा, गवन पवन जात्र करन सगल फल पुनी। भैरव अष्टपदिया महला पहला, कर दूजा एक ओंकार सतगुर प्रसाद।
ਆਤਮ ਮੈਂ ਰਾਮ ਰਾਮ ਮੈਂ ਆਤਮ ਚਿੰਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੋ ਕੱਟ ਹਉ ਮਾਰਾ ਨਾਨਕ ਹਉ ਮੈਂ ਰੋਗ ਬੁਰੇ ਜੈ ਦੇਖਾਂ ਤਾਂ ਏਕਾ ਬੇਦਨੂ ਆਪੇ ਬਖਸ਼ਾ ਸਭ ਤੁਰੇ ਰਹਾਓ ਆਪੇ ਪਰਖੇ ਪਰਖਣ ਹਾਰੈ ਬਹੁਰ ਸੂਲਾਕ ਨਾ ਹੋਈ ਜਿਨ ਕਉ ਨਦਰ ਭਈ ਗੁਰਮੇਲੇ ਪ੍ਰਭਾਣਾ ਸਚ ਸੋਈ ਪੌਣ ਪਾਣੀ ਬੈਸੰਤਰ ਰੋਗੀ ਰੋਗੀ ਧਰਤ ਸਭੋਗੀ ਮਾਤ ਪਿਤਾ ਮਾਇਆ ਦੇਹਸੇ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਬਿਸ਼ਨ ਸਰੁਦਰਾ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਭਏ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਰੋਗੀ ਸਾਤ ਸਮੁੰਦ ਸੰਨ ਦੀਆ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਜ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਖੜ ਦਰਸ਼ਨ ਭੇਖ ਧਾਰੀ ਨਾਨਾ ਹਠੀ ਅਨੇਕਾ ਬੇਗ ਤੇਬ ਕਰੈ ਕੈ ਬਪਰੇ ਨੈ ਬੂਜੈ ਇਕ ਏਕਾ ਮਿਠ ਰਸ ਖਾਏ ਸਵਰੋਗ ਭਰੀਜੈ ਕੰਧ ਮੂਲ ਸੁਖ ਨਾਹੀ ਨਾ ਵਿਸਾਰ ਚਲੈ ਅਨਮਾਰਗ ਅੰਤਕਾਲ ਪਛਤਾਹੀ ਤੀਰਥ ਭਰਮੈ ਰੋਗ ਨਾ ਛੁਟਸ ਪੜਿਆ ਬਾਦ ਵਿਵਾਦ ਭਇਆ ਦੁਬਦਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੋਹਤਾਜ ਭਇਆ ਗੁਰਮੁਖ ਸਾਚਾ ਸ਼ਬਦ ਸਲਾਹ ਹੈ ਮਨ ਸਾਚਾ ਤਿਸ ਰੋਗ ਗਇਆ ਨਾਨਕ ਹਰ ਜਨ ਅੰਦਰ ਨਿਰਮਲ ਜਿਨ ਕਉ ਕਰਮ ਨਿਸ਼ਾਨ ਪਇਆ ਭੈਰੋ ਮਹੱਲਾ ਤੀਜਾ ਕਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਤਿਨ ਕਰਤਾ ਕਿ ਚਲ ਤੋ ਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨਮੁਖ ਭੂਲੇ ਗੁਰਮੁਖ ਬੁਝਾਇਆ ਕਾਰਨ ਕਰਤਾ ਕਰਦਾ ਆਇਆ ਗੁਰ ਕਹਿਆ ਸ਼ਬਦ ਤੇ ਮੇਰੇ ਅੰਤਰ ਧਿਆਨ ਕਵੋ ਨਾ ਛੋਡੋ ਹਰ ਕਾ ਨਾਮ ਰਹਾਓ ਪਿਤਾ ਪ੍ਰਹਿਲਾਦ ਪੰਡ ਪਠਾਇਆ ਲੈ ਪਾਟੀ ਪਾਂਦੇ ਕਹਿ ਆਇਆ ਨਾਮ ਬਿਨਾ ਨੇ ਪੜੋ ਆਚਾਰ ਮੇਰੀ ਪਟਿਆ ਲਿਖਦੇ ਹੋ ਗੋਬਿੰਦ ਮੁਰਾਰ ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਏ ਪਰ ਵਿਰਤ ਨਾ ਪੜੋ ਰਹੀ ਸਮਝਾਏ ਨਿਰਭਉ ਦਾਤਾ ਹਰ ਜੀਉ ਮੇਰੇ ਨਾਲ ਜੇ ਹਰ ਛੋਡੋ ਤੋ ਕੁੱਲ ਲਾਗੈ ਗਾਲ ਪ੍ਰਹਿਲਾਦ ਸਭ ਚਾਟੜੇ ਵਿਗਾਰੇ ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਸਵਾਰੇ ਸਭ ਨਗਰੀ ਮੈਂ ਭਗਤ ਰੜਾਈ ਦੁਫਟ ਸਭਾ ਕਾ ਕਿਛ ਨਾ ਵਸਾਈ ਸੰਡੈ ਮਰਕੈ ਕੀ ਪੁਕਾਰ ਸਭੇ ਦੈਤ ਰਹੇ ਚੱਖ ਮਾਰ ਭਗਤ ਜਨਾ ਕੀ ਪਤ ਰਾਖੈ ਸੋਈ ਕੀਤੇ ਕੀਤੇ ਕਹਿ ਕਹਿਆ ਕਿਆ ਹੋਈ ਕਿਰਤ ਸੰਜੋਗੀ ਦੈਤ ਰਾਜ ਚਲਾਇਆ ਹਰ ਨਾ ਬੂਜੈ ਤਨੇ ਆਪ ਭੁਲਾਇਆ ਪੁੱਤਰ ਪ੍ਰਹਿਲਾਦ ਸਿਉ ਵਾਦ ਰਚਾਇਆ ਅੰਧਾ ਨਾ ਬੂਜੈ ਕਾਲ ਨੇੜੇ ਆਇਆ ਪ੍ਰਹਿਲਾਦ ਕੋਠੇ ਵਿਚ ਰੱਖਿਆ ਬਾਹਰ ਦੀਆ ਤਾਲਾ ਨਿਰਭਉ ਬਾਲਕ ਮੂਲ ਨਾ ਡਰਈ ਮੇਰੇ ਅੰਤਰ ਗੁਰ ਗੋਪਾਲਾ ਕੀਤਾ ਹੋਵੇ ਸ੍ਰੀ ਕੀ ਕਰੈ ਅਣਹੁੰਦਾ ਨਾਉ ਧਰਾਇਆ ਜੋ ਤੁਰ ਲਿਖਿਆ ਸੋ ਆਏ ਪਹੁਤਾ ਜਨ ਸਿਉ ਵਾਦ ਰਚਾਇਆ ਪਿਤਾ ਪ੍ਰਹਿਲਾਦ ਸਿਉ ਗੁਰ ਜੋ ਉਠਾਈ ਕਹਾਂ ਤੁਮਾਰਾ ਜਗਦੀਸ਼ ਗੁਸਾਈ ਜਗ ਜੀਵਨ ਦਾਤਾ ਅੰਤ ਸਿਖਾਈ ਜੈ ਦੇਖਾਂ ਤਰਿਆ ਸਮਾਈ ਥਾਮੇ ਉਹ ਪਾੜ ਹਰ ਆਪ ਦਿਖਾਇਆ ਅਹੰਕਾਰੀ ਦੈਤ ਮਾਰ ਪਚਾਇਆ ਭਗਤਾ ਮਨ ਆਨੰਦ ਵਜੀ ਵਧਾਈ ਆਪਣੇ ਸੇਵਕੋ ਦੇ ਵਡਿਆਈ ਜੰਮਣ ਮਰਨਾ ਮੋਹ ਉਪਾਇਆ ਆਵਣ ਜਾਣਾ ਕਰਤਾ ਲਿਖ ਪਾਇਆ ਪ੍ਰਹਿਲਾਦ ਕੈ ਕਾਰਜ ਹਰ ਆਪ ਦਿਖਾਇਆ ਭਗਤਾਂ ਕਾ ਬੋਲਿਆ ਗੈ ਆਇਆ ਦੇਵ ਕੁਲੀ ਲਖਮੀ ਕਉ ਕਰੈ ਜੈਕਾਰ ਮਾਤਾ ਨਰਸਿੰਘ ਕਾ ਰੂਪ ਨਿਵਾਰ ਲਖਮੀ ਭਉ ਕਰੈ ਨਾ ਸਕੈ ਜਾਏ ਪ੍ਰਹਿਲਾਦ ਜਨ ਚਰਨੀ ਲਾਗਾ ਆਏ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਰਾਜਮਾਲ ਝੂਠੀ ਸਮਾਇਆ ਲੋਭੀ ਨਰ ਰਹੇ ਲਪਟਾਏ ਹਰ ਕੇ ਨਾਮ ਬਿਨੋ ਦਰਗਹਿ ਮਿਲੈ ਸਜਾਏ ਕਹਿ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜਿਨੀ ਹਰ ਸਿਉ ਚਿਤ ਲਾਇਆ ਭਗਤਾਂ ਕਾ ਅੰਗੀਕਾਰ ਕਰਦਾ ਆਇਆ ਕਰਤਾ ਆਪਣਾ ਰੂਪ ਦਿਖਾਇਆ ਭੈਰਵ ਮਹੱਲਾ ਤੀਜਾ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹਉਮੈ ਤ੍ਰਿਸ਼ਨ ਬੁਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨਸਾ ਮਨੈ ਸਮਾਈ ਹਰ ਜੀਉ ਕਿਰਪਾ ਕਰੋ ਮੇਰੇ ਪਿਆਰੇ ਆਨ ਦਿਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸ਼ਬਦ ਉਧਾਰੇ ਰਹਾਓ ਸੰਤ ਜਨਾ ਕਉ ਜਮ ਜੋਹੇ ਨਾ ਸਾਕੈ ਰਤੀ ਅੰਚ ਦੁਖ ਨਾ ਲਾਈ ਆਪ ਤਰੈ ਸਗਲੇ ਕੁਲ ਤਾਰੈ ਜੋ ਤੇਰੀ ਸਰਣਾਈ
ਭਗਤਾਂ ਕੀ ਪੈਜ ਰੱਖੈ ਤੂੰ ਆਪੇ ਇਹ ਤੇਰੀ ਵਡਿਆਈ ਜਨਮ ਜਨਮ ਕੇ ਕਿਲਵਖ ਦੋ ਕਾਟੈ ਦੁਬਧਾ ਰਤੀ ਨਾਰਾਈ ਹਮ ਮੂੜ ਮੁਗਦ ਕਿਛ ਬੂਝੈ ਨਾਹੀ ਤੂੰ ਆਪੇ ਦੇਹ ਬੁਝਾਈ ਜੋ ਤੁਧ ਭਾਵੈ ਸੋਈ ਕਰਸੀ ਅਵਰ ਨਾ ਕਰਨਾ ਜਾਈ ਜਗਤੋ ਪਾਏ ਤੂੰ ਧੰਦੈ ਲਾਇਆ ਪੂੰਡੀ ਕਾਰ ਕਮਾਈ ਜਨਮ ਪਦਾਰਥ ਜੂਐ ਹਾਰਿਆ ਸਬਦੈ ਸੁਰਤ ਨਾ ਪਾਈ ਮਨਮੁਖ ਮਰੈ ਤਿਨ ਕਿਛੂ ਨਾ ਸੂਝੈ ਦੁਰਮਤ ਅਗਿਆਨ ਅੰਧਾਰਾ ਭਵ ਜਲ ਪਾਰ ਨਾ ਪਾਵੈ ਕਬਹੀ ਡੂਬ ਮੋਏ ਬਿਨ ਗੁਰਸਿਰ ਪਾਰਾ ਸੱਚ ਹੈ ਸ਼ਬਦ ਰਤੇ ਜਨ ਸਾਚੇ ਹਰ ਪ੍ਰਭਾਵ ਮਿਲਾਏ ਗੁਰ ਕੀ ਬਾਣੀ ਸ਼ਬਦ ਪਛਾਤੀ ਸੱਚ ਰਹੇ ਲਿਵ ਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿਨ ਕੈ ਸਦ ਬਲਿਹਾਰੈ ਰਾਮ ਨਾਮ ਉਰਤਾਰੇ ਭਾਵੈ ਸੋਈ ਕਰਸੀ ਅਵਰ ਨਾ ਕਰਨਾ ਜਾਈ ਜਗਤੋ ਪਾਏ ਤੂੰ ਧੰਦੈ ਲਾਇਆ ਪੂੰਡੀ ਕਾਰ ਕਮਾਈ ਜਨਮ ਪਦਾਰਥ ਜੂਐ ਹਾਰਿਆ ਸਬਦੈ ਸੁਰਤ ਨਾ

ਗੁਰ ਕੈ ਸ਼ਬਦ ਵਿਚਾਰੇ, ਨਾਨਕ ਤਿਨ ਕੈ ਸਦ ਬਲਿਹਾਰੈ, ਰਾਮ ਨਾਮ ਉਰਤਾਰੇ। ਭੈਰਵ ਮਹੱਲਾ ਪੰਜਵਾਂ, ਅਸ਼ਟਪਦੀਆਂ ਕਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਸ ਨਾਮ ਹਿਰਦੈ ਸੋਈ ਵੜ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ, ਜਿਸ ਨਾਮ ਹਿਰਦੈ ਤਿਨ ਕੋਟ ਧਨ ਪਾਏ, ਨਾਮ ਬਿਨਾਂ ਜਨਮ ਬਿਰਥਾ ਜਾਏ। ਤੇਸਾ ਲਾਹੀ ਜਿਸ ਹਰ ਧਨ ਰਾਸ, ਸੋਵਟ ਭਾਗੀ ਜਿਸ ਗੁਰ ਮਸਤਕ ਹਾਥ ਰਹਾਓ। ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ, ਜਿਸ ਨਾਮ ਹਿਰਦੈ ਤੇ ਸਹਿ ਸੁਖੈਨਾ। ਜਿਸ ਨਾਮ ਹਿਰਦੈ ਸੋ ਸੀਤਲ ਹੂਆ, ਨਾਮ ਬਿਨਾਂ ਤ੍ਰਿਗ ਜੀਵਨ ਮੂਆ। ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ, ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ। ਜਿਸ ਨਾਮ ਹਿਰਦੈ ਤਿਨ ਨੌਨਦ ਪਾਈ, ਨਾਮ ਬਿਨਾਂ ਭਰਮ ਆਵੈ ਜਾਈ। ਜਿਸ ਨਾਮ ਹਿਰਦੈ ਸੋ ਵੇਪਰਵਾਹ, ਜਿਸ ਨਾਮ ਹਿਰਦੈ ਤੇ ਸਦੀ ਲਾਹ। ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰਾ, ਨਾਮ ਬਿਨਾਂ ਮਨਮੁਖ ਗਾਵਾਰਾ। ਜਿਸ ਨਾਮ ਹਿਰਦੈ ਤਿਸ ਨਿਹਚਲ ਆਸਨ, ਜਿਸ ਨਾਮ ਹਿਰਦੈ ਤਿਸ ਤਖ਼ਤ ਨਿਵਾਸਨ। ਜਿਸ ਨਾਮ ਹਿਰਦੈ ਸੋ ਸਾਚਾ ਸਾਹੋ, ਨਾਮਹੀਣ ਨਾਹੀ ਪਤਵੇ ਸਾਹੋ। ਜਿਸ ਨਾਮ ਹਿਰਦੈ ਸੋ ਸਮੈ ਜਾਤਾ, ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ। ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ, ਨਾਮ ਬਿਨਾਂ ਪ੍ਰਮਜੋਨੀ ਮੂਚਾ। ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ, ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਿਆਰਾ। ਜਿਸ ਨਾਮ ਹਿਰਦੈ ਸੋ ਪੁਰਖ ਪ੍ਰਵਾਣ, ਨਾਮ ਬਿਨਾਂ ਫਿਰਿਆਵਣ ਜਾਣ। ਤਿਨ ਨਾਮ ਪਾਇਆ ਜਿਸ ਭਇਓ ਕਿਰਪਾਲ, ਸਾ ਸੰਕ ਮੈਂ ਲਖੇ ਗੋਪਾਲ। ਆਵਣ ਜਾਣ ਰਹੇ ਸੁਖ ਪਾਇਆ, ਕਹੋ ਨਾਨਕ ਤੱਤੈ ਤਤ ਮਿਲਾਇਆ। ਭੈਰਵ ਮਹੱਲਾ ਪੰਜਵਾਂ, ਕੋਟ ਬਿਸਨ ਕੀਨੇ ਅਵਤਾਰ, ਕੋਟ ਬ੍ਰਹਿਮੰਡ ਜਾਂ ਕੇ ਧਰਮਸਾਲ। ਕੋਟ ਮਹੇਸੋ ਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਐਸੋ ਤਣੀ ਗੋਵਿੰਦ ਹਮਾਰਾ, ਬਰਨਾਸਾ ਕੋ ਗੁਣ ਵਿਸਥਾਰਾ ਰਹਾਓ। ਕੋਟ ਮਾਇਆ ਜਾਂ ਕੈ ਸੇਵਕਾਏ, ਕੋਟ ਜੀ ਜਾਂ ਕੀ ਸਹਿ ਜਾਏ। ਕੋਟੋ ਪਰ ਜਨਾ ਤੇਰਾ ਅੰਗ, ਕੋਟ ਭਗਤ ਬਸਤ ਹਰ ਸੰਗ। ਕੋਟ ਛਤਰਪਤ ਕਰਤ ਨਮਸਕਾਰ, ਕੋਟ ਇੰਦਰ ਠੰਡੇ ਹੈ ਦੁਆਰ। ਕੋਟ ਬੈਕੁੰਠ ਜਾਂ ਕੀ ਦ੍ਰਿਸ਼ਟੀ ਮਾਹੇ, ਕੋਟ ਨਾਮ ਜਾਂ ਕੀ ਕੀਮਤ ਨਾਹੇ। ਕੋਟ ਪੂਰੀਅਤ ਹੈ ਜਾਂ ਕੈ ਨਾਦ, ਕੋਟਾ ਖਾਰੇ ਚਲਤ ਬਿਸਮਾਦ। ਕੋਟ ਸਖਤ ਸਿਵ ਆਗਿਆਕਾਰ, ਕੋਟ ਜੀ ਦੇਵੈ ਆਧਾਰ। ਕੋਟ ਤੀਰਥ ਜਾਂ ਕੇ ਚਰਨ ਮਝਾਰ, ਕੋਟ ਪਵਿੱਤਰ ਜਪਤ ਨਾਮ ਚਾਰ। ਕੋਟ ਪੁਜਾਰੀ ਕਰਤੇ ਪੂਜਾ, ਕੋਟ ਵਿਸਥਾਰ ਨੇ ਅਵਰ ਨਾ ਦੂਜਾ। ਕੋਟ ਮਹਿਮਾ ਜਾਂ ਕੀ ਨਿਰਮਲ ਹੰਸ, ਕੋਟ ਉਸਤ ਜਾਂ ਕੀ ਕਰਤ ਬ੍ਰਹਮੰਸ। ਕੋਟ ਪਰਲੋ ਓਪਤ ਨਿਮਖ ਮਾਹੇ, ਕੋਟ ਗੁਣਾ ਤੇਰੇ ਗਣੇ ਨਾ ਜਾਹੇ। ਕੋਟ ਗਿਆਨੀ ਕਥੈ ਗਿਆਨ, ਕੋਟ ਧਿਆਨੀ ਤਰਤ ਧਿਆਨ। ਕੋਟ ਤਪੀਸਰ ਤਪ ਹੀ ਕਰਤੇ, ਕੋਟ ਮੁਨੀਸਰ ਮੋਹਨ ਮਹਿ ਰਹਿਤੇ। ਅਵਗਤ ਨਾਥ ਹੈ ਗੋਚਰ ਸਵਾਮੀ, ਪੂਰ ਰਿਹਾ ਪ੍ਰਭ ਅੰਤਰਜਾਮੀ। ਜਤ ਕਤ ਦੇਖੋ ਤੇਰਾ ਵਾਸਾ, ਨਾਨਕ ਕਹੋ ਗੁਰ ਕੀਓ ਪ੍ਰਗਾਸਾ। ਭੈਰਵ ਮਹੱਲਾ ਪੰਜਵਾਂ, ਸਤਿਗੁਰ ਮੋਕੋ ਕੀਨੋ ਦਾਨ, ਅਮੋਲ ਰਤਨ ਹਰਦੀਨੋ ਨਾਮ। ਸਹਿਜ ਬਿਨੋਦ ਚੋ ਜਾਨੰਤਾ, ਨਾਨਕ ਕਹੋ ਭ੍ਰਮ ਮਿਲਿਓ ਅਚਿੰਤਾ। ਕਹੋ ਨਾਨਕ ਕੀਰਤ ਹਰ ਸਾਚੀ, ਬਹੁਰ ਬਹੁਰ ਤੇ ਸੰਗਮਨ ਰਾਚੀ ਰਹਾਓ। ਅਚਿੰਤ ਹਮਾਰਾ ਭੋਜਨ ਭਾਓ, ਅਚਿੰਤ ਹਮਾਰਾ ਲੀਚੈ ਨਾਓ। ਅਚਿੰਤ ਹਮਾਰਾ ਸ਼ਬਦ ਉਧਾਰ, ਅਚਿੰਤ ਹਮਾਰਾ ਪਰੇ ਭੰਡਾਰ। ਅਚਿੰਤ ਹਮਾਰਾ ਕਾਰਜ ਪੂਰੇ, ਅਚਿੰਤ ਹਮਾਰਾ ਲਥੇ ਵਿਸੂਰੇ। ਅਚਿੰਤ ਹਮਾਰਾ ਬੈਰੀ ਮੀਤਾ, ਅਚਿੰਤੋ ਹੀ ਉਹ ਮਨ ਵਸ ਕੀਤਾ। ਅਚਿੰਤ ਪ੍ਰਭੂ ਹਮ ਕੀਆ ਦਿਲਾਸਾ, ਅਚਿੰਤ ਹਮਾਰੀ ਪੂਰਨ ਆਸਾ। ਅਚਿੰਤ ਹਮਾ ਕਹੋ ਸਗਲ ਸਿਧਾਂਤ, ਅਚਿੰਤ ਹਮ ਕਹੋ ਗੁਰ ਕੀਨੋ ਦੀਨੋ ਮੰਤ। ਅਚਿੰਤ ਹਮਾਰੇ ਬਿਨਸੇ ਬੈਰ, ਅਚਿੰਤ ਹਮਾਰੇ ਮਿਟੇ ਅੰਧੇਰ। ਅਚਿੰਤੋ ਹੀ ਮਨ ਕੀਰਤਨ ਮੀਠਾ, ਅਚਿੰਤੋ ਹੀ ਪ੍ਰਭ ਕੜ ਕੜ ਡੀਠਾ। ਅਚਿੰਤ ਮਿਟਿਓ ਹੈ ਸਗਲੋ ਭਰਮਾ, ਅਚਿੰਤ ਵਸਿਓ ਮਨ ਸੁਖ ਬਿਸਰਾਮਾ। ਅਚਿੰਤ ਹਮਾਰੇ ਅਨਹਦ ਵਾਜੈ, ਅਚਿੰਤ ਹਮਾਰੇ ਗੋਬਿੰਦ ਗਾਜੈ। ਅਚਿੰਤ ਹਮਾਰੇ ਮਨ ਪਤੀਆਂ ਨਾ, ਨਿਹਚਲ ਧਨੀ ਅਚਿੰਤ ਪਛਾਨਾ। ਅਚਿੰਤੋ ਉਪਜਿਓ ਸਗਲ ਬਿਬੇਕਾ, ਅਚਿੰਤ ਚਰੀ ਹੱਥ ਹਰ ਹਰ ਟੇਕਾ। ਅਚਿੰਤ ਪ੍ਰਭੂ ਤੁਰ ਲਿਖਿਆ ਲੇਖ, ਅਚਿੰਤ ਮਿਲਿਓ ਪ੍ਰਭ ਠਾਕਰੇਕ। ਚਿੰਤਾ ਚਿੰਤਾ ਸਗਲੀ ਗਈ, ਪ੍ਰਭ ਨਾਨਕ ਨਾਨਕ ਨਾਨਕ।

ਸੋ ਸੁਰਤਾਨ ਜੋ ਦੋਏ ਸਰਤਾਨੈ ਬਾਹਰ ਜਾਤਾ ਪੀਤਰ ਜਾਨੈ ਗਗਨ ਮੰਡਲ ਮੈਂ ਲਸਕਰ ਕਰੈ ਸੋ ਸੁਰਤਾਨ ਛਤਰ ਸਿਰ ਧਰੈ ਜੋਗੀ ਗੋਰਖ ਗੋਰਖ ਕਰੈ ਹਿੰਦੂ ਰਾਮ ਨਾਮ ਉਚਰੈ ਮੁਸਲਮਾਨ ਕਾ ਏਕ ਖੁਦਾਏ ਕਬੀਰ ਕਾ ਸਵਾਮੀ ਰਿਆ ਸੁਮਾਏ ਮਹੱਲਾ ਪੰਜਵਾਂ ਜੋ ਪਾਥਰ ਕੋ ਕਹਿਤੇ ਦੇਵ ਤਾਂ ਕੀ ਬਿਰਥਾ ਹੋਵੈ ਸੇਵ ਜੋ ਪਾਥਰ ਕੀ ਪਾਈ ਪਾਏ ਤਿਸਕੀ ਕਾਲਾ ਜਾਈ ਜਾਏ ਠਾਕ ਰਹਮਰਾ ਸਦਬੋ ਲੰਤਾ ਸਰਬ ਜੀਆਂ ਕਉ ਪ੍ਰਭ ਦਾਨ ਦੇਤਾ ਰਹਾਉ ਅੰਤਰ ਦਿਓ ਨਾ ਜਾਨੈ ਅੰਧ ਭ੍ਰਮ ਕਾ ਮੋਹਿਆ ਪਾਵੈ ਫੰਦ ਨਾ ਪਾਥਰ ਬੋਲੈ ਨਾ ਕਿਛ ਦੇ ਫੋਕਟ ਕਰਮ ਨੇ ਫਲ ਹੈ ਸੇਵ ਜੇ ਮ੍ਰਿਤਕ ਕਹੋ ਚੰਦਨ ਚੜਾਵੈ ਉਸ ਤੇ ਕਹੋ ਕਵਨ ਫਲ ਪਾਵੈ ਜੇ ਮ੍ਰਿਤਕ ਕਹੋ ਬਿਸ਼ਟਾ ਮਾਹੇ ਰੁਲਾਈ ਤਾਂ ਮ੍ਰਿਤਕ ਕਾ ਕਿਆ ਕਟ ਜਾਈ ਕਹਿਤ ਕਬੀਰ ਹਉ ਕਹੋ ਪੁਕਾਰ ਸਮਝ ਦੇਖ ਸਾਹਿਤ ਗਾਵਾਰ ਦੂਜੈ ਪਾਏ ਬਹੁਤ ਘਰ ਗਾਲੇ ਰਾਮ ਭਗਤ ਹੈ ਸਦਾ ਸੁਖਾਲੇ ਜਲ ਮੈਂ ਮੀਨ ਮਾਇਆ ਕੇ ਬੇਦੇ ਦੀਪਕ ਪਤੰਗ ਮਾਇਆ ਕੇ ਸ਼ੇਦੇ ਕਾਮ ਮਾਇਆ ਕੁੰਚਰ ਕੌਬਿਆ ਪੈ ਭਯੰਗਮ ਪ੍ਰਿੰਗ ਮਾਇਆ ਮੈਂ ਖਾਪੇ ਮਾਇਆ ਐਸੀ ਮੋਨੀ ਭਾਈ ਜੇ ਤੇਜੀ ਤੇ ਡੈਕਾਈ ਰਹਾਉ ਪੰਖੀ ਮ੍ਰਿਗ ਮਾਇਆ ਮੈਂ ਰਾਤੇ ਸਾਕਰ ਮਾਖੀ ਅਧਿਕ ਸੰਤਾਪੇ ਤੁਰੇ ਉਸ਼ਟ ਮਾਇਆ ਮੈਂ ਪੇਲਾ ਸਿੱਧ ਚੌਰਾਸੀ ਮਾਇਆ ਮੈਂ ਖੇਲਾ ਛੇ ਜਤੀ ਮਾਇਆ ਕੇ ਬੰਦਾ ਨਵੇਂ ਨਾਥ ਸੂਰਜਰ ਚੰਦਾ ਤਪੇ ਰਖੀਸਰ ਮਾਇਆ ਮੈਂ ਸੂਤਾ ਮਾਇਆ ਮੈਂ ਕਾਲਿਆਰ ਪੰਚ ਦੂਤਾ ਸਵਾਨ ਸਿਆਲ ਮਾਇਆ ਮੈਂ ਰਾਤਾ ਬੰਤਰ ਜੀਤੇ ਅਰ ਸਿੰਘਾਤਾ ਮਾਂ ਜਾਰ ਗਾਡਰ ਅਰ ਲੂਬਰਾ ਬਿਰਖ ਮੂਲ ਮਾਇਆ ਮੈਂ ਪਰਾ ਮਾਇਆ ਅੰਤਰ ਪੀਨੇ ਦੇਵ ਸਾਗਰ ਇੰਦਰਾ ਯਾਰ ਧਰ ਤੇਵ ਕਹਿ ਕਬੀਰ ਜਿਸ ਉਧਰ ਤਿਸ ਮਾਇਆ ਤਬ ਛੂਟੇ ਜਬ ਸਾਧੂ ਪਾਇਆ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ ਆਏ ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰੋ ਦੁਖ ਭੰਜਨਾ ਰਹਾਉ ਜਬ ਲਗ ਸਿੰਘ ਰਹਿ ਬਨ ਮਾਹੇ ਤਬ ਲਗ ਬਨ ਫੂਲੈ ਹੀ ਨਾਹੇ ਜਬ ਹੀ ਸਿਆਰ ਸਿੰਘ ਕਉ ਖਾਏ ਫੂਲ ਰਹੀ ਸਗਲੀ ਬਨ ਰਾਏ ਜੀਤੋ ਬੂਡੈ ਹਰ ਉਤਰੈ ਗੁਰਪ੍ਰਸਾਦੀ ਪਾਰ ਉਤਰੈ ਦਾਸ ਕਬੀਰ ਕਹਿ ਸਮਝਾਏ ਕੇਵਲ ਰਾਮ ਰਹੋ ਲਿਵਲਾਏ ਸੱਤਰ ਸਹਿ ਸਲਾਹ ਰਹਿ ਜਾ ਕੇ ਸਵਾ ਲਾਖ ਪੈ ਕੰਮ ਬਰਤਾਂ ਕੇ ਸੇਖ ਜੋ ਕਹੀਐ ਕੋਟ ਅਠਾਸੀ ਛਪਨ ਕੋਟ ਜਾ ਕੇ ਖੇਲ ਖਾਸੀ ਮੋਹ ਗਰੀਬ ਕੀ ਕੋ ਗੁਜਰਾਵੈ ਮੰਜਿਲਸ ਦੂਰ ਮਹਿਲ ਕੋ ਪਾਵੈ ਰਹਾਉ ਤੇ ਤੀਸ ਕਰੋੜੀ ਹੈ ਖੇਲ ਖਾਨਾ ਚੌਰਾਸੀ ਲੱਖ ਫਿਰੈ ਦੀਵਾਨਾ ਬਾਬਾ ਆਦਮ ਕਹੋ ਕਿਸ ਨਜ਼ਰ ਦਿਖਾਈ ਉਨ ਪੀ ਪਿਸਤ ਕਨੇਰੀ ਪਾਈ ਦਿਲ ਖਲ ਹਲ ਜਾ ਕੈ ਜਰ ਗਰੂਬਾਨੀ ਛੋੜਕ ਤੇਬ ਕਰੈ ਸੈਤਾਨੀ ਦੁਨੀਆਂ ਦੋਸ ਰੋਸ ਹੈ ਲੋਈ ਆਪਣਾ ਕੀਆ ਪਾਵੈ ਸੋਈ ਤੁਮ ਦਾਤੇ ਹਮਸਦਾ ਭਿਖਾਰੀ ਦਿਓ ਜਵਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਨੈ ਸਮਾਨਾ ਪਿਸਤ ਨਜੀਕ ਰਾਖ ਰਹਿਮਾਨਾ ਸਭ ਕੋਈ ਚਲਨ ਕਹਿਤ ਹੈ ਊਹਾਂ ਨਾ ਜਾਨੋ ਬੈਕੁੰਠ ਹੈ ਕਹਾਂ ਰਹਾਉ ਆਪ ਆਪ ਕਾ ਮਰਮ ਨਾ ਜਾਨਾ ਬਤ ਨਹੀਂ ਬੈਕੁੰਠ ਬਖਾਨਾ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ ਖਾਈ ਕੋਟ ਨਾ ਪਰਲਪ ਗਾਰਾ ਨਾ ਜਾਨੋ ਬੈਕੁੰਠ ਦੁਆਰਾ ਕਹੇ ਕਮੀਰ ਅਬ ਕਹੀਏ ਕਾਹੇ ਸਾਧ ਸੰਗਤ ਬੈਕੁੰਠੈ ਆਹੇ ਕਿਉਂ ਲੀਜੈ ਗੜ ਬੰਕਾ ਭਾਈ ਦੋਵਰ ਕੋਟਿਆਰ ਤੇਵਰ ਖਾਈ ਰਹਾਉ ਪਾਂਚ ਪਚੀਸ ਮੋਹ ਮਦ ਮਤ ਸਰ ਵਾਡੀ ਪ੍ਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾਂ ਕਰੋ ਰਗਰਾਇਆ ਕਾਮ ਕਿਵਾਰੀ ਦੁਖ ਸੁਖ ਦਰਵਾਨੀ ਪਾਪੁਨ ਦਰਵਾਜਾ ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ ਤੈ ਮਨਮਾ ਵਾਸੀ ਰਾਜਾ ਸਵਾਦ ਸਨਾਹ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ ਤਿਸਨਾ ਤੀਰ ਰਹੇ ਗੜ ਪੀਤਰ ਇਉਂ ਗੜ ਲਿਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰਜਾਲੀ ਏਕੈ ਚੁੱਟ ਸਜਾਇਆ
ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ ਸਾਧ ਸੰਗਤ ਗੁਰ ਕੀ ਕਿਰਪਾ ਤੇ ਪਕੜਿਓ ਗੜਕੋ ਰਾਜਾ ਭਗਵਤ ਪੀਰ ਸਕਤ ਸਿਮਰਨ ਕੀ ਕੱਟੀ ਕਾਲ ਪੈ ਫਾਸੀ ਦਾਸ ਕਮੀਰ ਚੜਿਓ ਗੜੀ ਉੱਪਰ ਰਾਜ ਲਿਓ ਅਵਨਾਸੀ ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਕਰੇ ਕਬੀਰ ਮਨ ਨਾ ਡਿਗੈ ਤਨ ਕਾਹੇ ਕਉ ਡਰਾਏ ਚਰਨ ਕਮਲ ਚਿਤ ਰਹੋ ਸਮਾਏ ਰਹਾਓ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ ਕਹੇ ਕਬੀਰ ਕਉ ਸੰਗ ਨਾ ਸਾਥ ਜਲ ਥਲ ਰੱਖਣ ਹੈ ਰਘਨਾਥ ਪਹਿਰਾਓ ਕਬੀਰ ਜੀਓ ਅਸ਼ਟਪਦੀ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਆਗਮ ਦੁਰਗਮ ਗੜ ਰਚਿਓ ਬਾਸ ਜਾਮੈ ਜੋਤ ਘਰੇ ਪ੍ਰਗਾਸ ਬਿਜਲੀ ਚਮਕੈ ਹੋਏ ਆਨੰਦ ਜੇ ਪੌੜੇ ਪ੍ਰਭ ਬਾਲ ਗੋਬਿੰਦ ਇਹੋ ਜੀਓ ਰਾਮ ਨਾਮ ਲਿਵ ਲਾਗੈ ਜਰਾ ਮਰਨ ਛੂਟੈ ਭਰਮ ਭਾਗੈ ਰਹਾਓ ਅਬਰਨ ਬਰਨ ਸਿਉ ਮਨ ਹੀ ਪ੍ਰੀਤ ਹਮੈ ਗਾਵਨ ਗਾਵੈ ਗੀਤ ਅਨਹਦ ਸ਼ਬਦ ਹੋਤ ਚੁਨਕਾਰ ਜੇ ਪੌੜੇ ਪ੍ਰਭ ਸ੍ਰੀ ਗੋਪਾਲ ਖੰਡਨ ਮੰਡਲ ਮੰਡਲ ਮੰਡਾ ਤ੍ਰਿਆ ਸ਼ਾਂਤੀ ਤ੍ਰੇ ਖੰਡਾ ਆਗਮੈ ਗੋਚਰ ਰਹਿਆ ਅਭਯੰਤ ਪਾਰ ਨਾ ਪਾਵੈ ਕੋ ਧਰਨੀ ਧਰਮੰਤ ਕਦਲੀ ਪੋਹਪ ਤੂਪ ਪ੍ਰਗਾਸ ਰਾਜ ਪੰਕਜ ਮੈ ਲਿਓ ਨਿਵਾਸ ਦੁਆਦਸ ਦਲ ਅਭਯੰਤਰ ਮੰਤ ਜੈ ਪੌੜੇ ਸ੍ਰੀ ਕਮਲਾਕੰਤ ਅਰਧ ਉਰਧ ਮੁਖ ਲਾਗੋ ਕਾਸ ਸੁਨ ਮੰਡਲ ਮੈਂ ਕਰ ਪ੍ਰਗਾਸ ਊਹਾ ਸੂਰਜ ਨਾਹੀ ਚੰਦ ਆਦਿ ਨਿਰੰਜਨ ਕਰੈ ਆਨੰਦ ਸੋ ਬ੍ਰਹਿਮੰਡ ਪਿੰਡ ਸੋ ਜਾਨ ਮਨ ਸਰੋਵਰ ਕਰ ਇਸ਼ਨਾਨ ਸੋ ਹੰਸ ਸੋ ਜਾਂ ਕੋ ਹੈ ਜਾਪ ਜਾਂ ਕੋ ਲਿਪਤ ਨਾ ਹੋਏ ਪੁੰਨ ਅਰ ਪਾਪ ਅਬਰਨ ਬਰਨ ਕਾਮ ਨਹੀਂ ਸ਼ਾਮ ਅਵਰ ਨਾ ਪਾਈਐ ਗੁਰ ਕੀ ਸਾਮ ਟਾਰੀ ਨਾ ਟਰੈ ਆਵੈ ਨਾ ਜਾਏ ਸੁਨ ਸਹਿਜ ਮੈਂ ਰਿਓ ਸਮਾਏ ਮਨ ਮੱਧੇ ਜਾਣੈ ਜੇ ਕੋਏ ਜੋ ਬੋਲੈ ਸੋ ਆਪੈ ਹੋਏ ਜੋਤ ਮੰਤਰ ਮਨ ਅਸਰ ਕਰੈ ਕਹਿ ਕਬੀਰ ਸੋ ਪ੍ਰਾਨੀ ਤਰੈ ਕੋਟ ਸੂਰ ਜਾਂ ਕਹਿ ਪ੍ਰਗਾਸ ਕੋਟ ਮਹਾਦੇਵ ਅਰ ਕਬਲਾਸ ਦੁਰਗਾ ਕੋਟ ਜਾਂ ਕਹਿ ਮਰਦਨ ਕਰੈ ਬ੍ਰਹਮਾ ਕੋਟ ਬੇਦ ਉਚਰੈ ਜੋ ਜਾਚਾਓ ਤੋ ਕੇਵਲ ਰਾਮ ਆਨ ਦੇਵ ਸਿਉ ਨਾਹੀ ਕਾਮ ਰਹਾਓ ਕੋਟ ਚੰਦਰ ਮੇ ਕਰੈ ਚਿਰਾਕ ਸੁਰਤ ਤੀਸੋ ਜੇ ਵੈ ਪਾਕ ਨਾਮ ਗ੍ਰਹਿ ਕੋਟ ਠਾਂਡੇ ਦਰਬਾਰ ਧਰਮ ਕੋਟ ਜਾਂ ਕਹਿ ਪ੍ਰਤਹਾਰ ਕਵਨ ਪਵਨ ਕੋਟ ਚੋ ਬਾਰੇ ਫਿਰੈ ਬਸ ਕੋਟ ਸੇਜ ਬਿਸਥਰ ਹੈ ਸਮੁੰਦ ਕੋਟ ਜਾਂ ਕਹਿ ਪਾਨੀ ਹਾਰ ਰੁਮਾਵਲ ਕੋਟਾ ਠਾਰੈ ਪਹਾਰ ਕੋਟ ਕਮੇਰ ਭਰੈ ਭੰਡਾਰ ਕੋਟ ਕ ਲਖਮੀ ਕਰੈ ਸਿੰਗਾਰ ਕੋਟ ਕ ਪਾਪੁਨ ਬਹੁ ਹਿਰੈ ਇੰਦਰ ਕੋਟ ਜਾ ਕੇ ਸੇਵਾ ਕਰੈ ਛਪਨ ਕੋਟ ਜਾ ਕੇ ਪ੍ਰਤਹਾਰ ਨਗਰੀ ਨਗਰੀ ਖਿਆਤਿਆ ਪਾਰ ਲੱਟ ਛੁੱਟੀ ਵਰਤੈ ਬਿਕਰਾਲ।